0: ਦਿੱਤਾ
1: ਆ ਇਹਦਾ ਸੁਰ ਕਾਇਆ ਸ ਵੇਨ ਮੇਰਾ ਸਾਨੂੰ ਡਬਾ ਵੇ ਯਕਸੀ ਸਾਨੂੰ
0: ਬਿਸ਼ਾਮ ਨਾ ਟਟਾਬਾ
1: ਵਫਾ ਤਾਂ ਮੈਂ ਮੇਟ ਵੀ ਆਈ ਨਾ ਦਗਾ ਧੋਕ ਨਾ ਸੋਕਣਾ ਵੇ ਯਕਸਾ
0: ਹਫਾ ਤੇ ਨਾ ਕੰਮ ਬਰੋ ਕੋ ਯਾ ਮਤ ਬਾਰੋ ਤੱਕ ਸਕਤਾ ਐਡਵਾ ਮਸਕੀਨਾ ਤੇ ਟਬਿਆ ਉਹ ਕੰਤ ਨਾ ਕੋਈ ਸਕਿਨ ਦਿਆ ਆਇਓ ਕੇਮ ਸੁਰੋ ਖੰਗੀ ਤੋ ਕਿਸਾਨ ਨਾਤ ਕੰਮ ਐਪਤ ਬਰੀ ਹਕੀਤਾ।

0: ሰብ እያ ፍረይን ህዝቢ ገደበይ አንተ ኑ አነ ጤራቴን ሚቆሎ ራቲብ አስታልትየ
1: ትሻም ነኝ ታይስ ኦንተ ባሊ ባበሬ ተጀክሳ
2: ትምሪ አረውኒ ከተ ዲያብ ትከትየ ትሱርክና ይወ ያግላይ ትገድየ ተወንድ ብሽ
3: ማምሩ ሰላም አለይኩም።
4: አለይኩም ሰላም።
3: እና በፋሽን ስልታ
4: አንተ
3: ማምሪ ዘታይ አባከቴ ተውና ወበብሱር ጉባ አባከቴ ታይብ ሻጋማ ባካይ ባባ ወባብ ሻጋማ አባከቴ ባጃራ አፎያያ አፎማያ ዳይና ሻጋማ ዳይና ትወይድ ሚያዲያ ሱር ሻጋማ አባከቴ ቱን ዋጅብ አሬድ አንኪ ተከጥይ ሆቢያካ ዋጅብ ሳንኡር አሃብ ኢክቴና ጀለቲ ያክሳብ ኢክቴ ሳባ ኦናን አሬ አምሰ ኦደይ ከሶ ቤን ሰቢ አመ ਮਗਾ ਬਕਤੇ ਪਸ਼ੀਸ਼ਬੋ ਬਾ ਹੋ ਅਜਾਰਾ ਦਾਇਬ ਸ਼ਾਗਾਮਾ ਮਿਆਦੀਆ ਸ਼ਾਗੰਬਰੋ ਜੋ ਉਰਤਕ ਦਾਤਕ ਸ਼ਬਤਕ ਫਾਰਿਸਤਕ ਸਾਰਾ ਦੀਬਰ ਸ਼ਾਗਾਮੀ ਸ਼ਾਗਕੀ ਅਰ ਅਤਮਦਗੇ ਹੰ ਅਰੇ ਤਕਿਆਸਤਿਓਕ ਜੋ ਅਰੇ ਤੋਰਾ ਬੰਦਿਤ ਬਿਕਾਨੇ ਤੋਨ ਅਰੇ ਅਫਾਮਨ ਫਦਨ ਅਰੇ ਮਾਬਾਇਕ ਤਮ ਅਗੇਰ ਹੰ ਅਰੇ ਅਮਾਕਾਤ ਕਤੇ ਫਦਨ ਅਬਾਇ ਬਾ ਕਾਇਦਾ ਅਗਰਿਆ ਤੇ ਸਾਰਾ ਥਾ ਇਕਤੰਦੀ ਗੋਬੇਬ ਥਾ ਇਕਤੰਦੀ ਓਧਾ ਇਤਫੀਗ ਅੰਦੀ ਬਿਸ਼ਾਮਨੇ ਅਰਵੇਤੀ ਬਰਕਸਾ ਅਤੇਨੇ ਤੋਨ ਅਰੀ ਉਰਾ ਉਮ ਢਾਨੋ ਕਨ
5: ਅਜਾਇ ਅਜਾਇ
6: ਕੁਰੇ ਮਰੇ ਗਨਾ ਏ ਸ਼ੋਹ ਕਸਮਾਤੀ ਅਫਮੀਨ ਗਨ ਏ ਯਾਰ ਬਨ ਹਮਦੋ ਸ਼ਾਗੁਇਕ ਤਕਨੇ ਨ ਐਂਤ ਨੋ ਬਰੇ ਅਨਾ ਦਵਾ ਤਫਰਸੀ ਆਈ ਤੋ ਕੁਆ ਅਦਾਇ ਕੁਆ ਇਸ਼ਾਰਫਿਕ ਤੋ ਕਨ ਏ ਉਤ ਆਰੇ ਵਾਜੀਬ ਅਦਵਾ ਬਾਲੀ ਬਬਰੀ ਨਾਈ ਨੀਮ ਸੋਨੀ
7: بسم الله الرحمن الرحيم وانت اون اوفنا وا تلوجايا وا تمرا ومرام تمبرع مهنيت سرتي هينيون هو يا رب حميد هو
8: يا رب
7: وانت تدور عريوا تسناي وا اتمرين افكر حميناي تاون بشامناي ارو تروب مره وانت سور تون توكن ማቶን ንቱይ ዋግያ ባይረሶክና ንትኮሴነ ቶክና ከታ ኦምድሃኖክ
3: ለባቢ ቤድዋ ህያኔ ኦካምን ኦምሃምሪ ኦምሰይ አቡ ተቴግኔ ታይ ኦካም ንላን ጋና ፋኪ
5: ኦል ኦካም ንኩሳ ይፊ አወድና ባሩቅ አሪ ቤት ኢት አፎይት አድራ ብትካየት ተናቲ ለባቢ እንደዋ ባያት ተሽቦቶክ ድሃ ሀዲዳ ኦል ኦካም ሂዶክ ምህያ አሪ ትፍሩሲያይ ቶክ ተሽያት ጀላይ ዋ እዳውቅ እሽያ ጀላ ጀቦክ
3: ኦም ባረክ አላህ ፊ ገሰራብ ክቴ ነበራ አን ብቲኔ ብኦካ አን እቢሻምነይ ጠረዌት ጀላይ እቢሻምን አን አሬ ጀብአብ ምስ
9: ماشي